0: अलग अलगै कारण गर्ने छैन, कृष्णले कृष्णीय रूपमा व्याप्ने, जस्तै कि कृष्णाष्टमी वही कृष्ण पूजा दिन कृष्णीय भाषा म चाहिँ यो मस्त गठेको चिठी दिपी मस्त कृष्ण त जुइने वही स्टाइल म त छ जुइका उल्लेला
1: शिवरात्रि
0: हाटीमा उहिले हाटीमा पिला भीमजा मला भीमजा बिले विजयी विजया सान अहिले वया मापी घटे स्वयम्बी यो मस्त मिस्ट मस्त क घना मस्त पासा आइम पछ त अलको ठे घटे घटे जुएका आइम पासा शिव यो वैब्ले न आशिव यो पायाला छिसेला शिवपट्टि मुख नप नप शिव विजय ब्ल मेवे स्टाइल पासै मेवका सुराव सुराव चाहिँ पाया मुसिओका आठौँले मला नपतको लाग यो
1: अहिले
0: नप लाइले गे जी ड्योन छ विदा ढाइ मखला माइ त अहिले हान उहाँले लिप्ट उल्टे नाटे आयो ठोठा आठौँको नै ए मराका
2: कृष्ण भगवान छन् विजयले एकदमै जिता नि पुस्ना नि आराम दियात नि छिताल म त म जिता थपाएर गर्छ म त छैन जियात नि हरटीमा विजयकीले ओ चाहिँ नि एकदम म क्वानो है अथे आफै आफै खाना भएका ऊ न नाफा चाहिँ नि अब चाहिँ नि यहाँ विजयकोलाई जित अप्छ्याजी ओ अप्छ्याजी कतिपिन त गई होला कतिपिन त भत्ता सुकुमारे नि यहाँ भगवान् पना विजया मात्रै कतिपिन त यही मको गुल्स्याम यही छु नि गुल्स्याम मैया छु नि गुली ज्ञान छु नि होला ए ज्ञानी त्यही भगवान् जित यहाँ छ शान्त रूप अचना बिजाउँ छु आपद विपद दुसत प्रभु न जित स्व बिजाउँ सीता न रछया मासँग बिजाउँदा भगवान्ले म छिछे खलाइदुका आ सुना खनि मको जितकै खनेका ठे खलान चस मा सुना पाँ खलान चौँदै तर जित भगवान् झने खन छु नि अहिले अब खलना चुनिले तर्पिन त एज ल्याओ उहीँ ज्याउलो पागल नि राई ल एज जित अथे पिने गर्न न अथे भगवान् जिउ पुकार स्वीकारियन बिजाउँ ज शान्ति नागु क्षमै नागु भनेका खना फुफ आ अथे पिनी चाहिँ नि अथे ला पर्दै आछु अथे मजु शान्त जो
3: การเป็นผู้สื่อสารระหว่างเทพและมนุษย์ทำให้ดิวมะต้องปฏิบัติตนอย่างเคร่งครัดในระหว่างการทำพิธีดิวมะจะไม่สามารถรับประทานอาหารดื่มน้ำหรือกระทั่งลุกออกจากที่นั่งเพื่อทำธุระส่วนตัวได้จึงไม่น่าแปลกใจที่มานีมายาจะชอบทำอาหารและงานเล็กๆน้อยๆในสวนเพื่อขยับแข้งขาหากเธอว่างเว้นจากการเป็นดิวมะ
4: After finishing all checkups and all, then only she cooks food and eat.
5: Did she cook by herself or you cook for her?
4: Yeah, we also cook for her, but most of the time she cook herself. Before preparing food, we have to clean everything, like all our cooking materials, all we have to clean it.
5: Why you have to clean everything?
4: Because she is goddess, so we have to after we eat, no, we have to clean all. She is vegetarian, so we don't mix food and everything, like spoons, we keep it separately.
5: Do she live differently from another family member?
4: Actually not, because whatever we do, she also do same. She is vegetarian, and actually she don't eat meat and even don't touch it.
3: การได้ติดตามชีวิตของมานีมายาตลอดช่วงบ่ายทำให้เราพบว่าเธอนั้นไม่ได้แตกต่างจากสมาชิกคนอื่นๆในครอบครัวแม้แต่น้อยและถึงแม้การเป็นดิวมะจะทำให้เกิดความยุ่งยากในบางครั้งแต่ครอบครัวที่น่ารักของเธอก็พร้อมที่จะสนับสนุนและปรับตัวไปพร้อมๆกับความรู้สึกภูมิใจที่คนในครอบครัวของพวกเขาได้ทำหน้าที่เป็นตัวแทนของเทพเจ้าในการช่วย

0: अलग अलग कारण कारण छैन कृष्ण उहिले कृष्णीय रूपमा व्यात्ने जस्तै कि कृष्णाष्टमी उही कृष्ण पूजा दिन कृष्णीय भाषा म चाहिँ मस्त गठेको चिठी दिपी मस्त कृष्ण त धुइने वैय स्टाइल म त छैन जुइका उहिलेला
1: शिवरात्रि
0: हाटीमा उहिले हाटीमा पिला भीमजा मला भीमजा बिले बिजाई बिजा सान अले वे मा बि गडे स्वयं बि योली मस्ते मिस्ते मस्ते क गना मस्ते पासाय आइम पछत अलको थे गठे गठे जे का आइम पासा शिव यो वेबले न आ शिव यो पाला छिसेला शिवपटे मुख नप नप शिव बिजाई बिले मेवे स्टाइल पासे मेव का सुराव सुराव छि पाया मु शिव का आठौने मला नपत के लाग यो को अले नप लाइले गे जी ज्योन छ वि त ढाई मखला माइट अहिले हान उहाँले लिप्ट उल्टे नाटे आयो ठोटा आठौँ कुनै ए मराका
2: कृष्ण भगवान छन् विजयले एकदमै जिता नि पुस्ना नि आराम दियात नि सीताल म त म जिता थपाएर गर्छु म त छैन जियात नि हरतीमा विजयकीले अब त नि एकदम म क्वान है अथे आफसे आफै खाना भएका ऊ न नाफा चाहिँ नि अपुवा चाहिँ नि यहाँ बिजाकलाई जी त अप्छ्याजी ऊ अप्छ्याजी कतिपिन त गई ल कतिपिन त हतार सुकुमारे नि यहाँ भगवान् बना बिजा मते कतिपिन त यही मको गुल्स्याँ यही छु नि गुल्स्याँ मैया छु नि गुली ज्ञान छु नि ल ए जानी चाहिँ भगवान् जी त यहाँ शान्त रूपमा अचना बिजाउँ छु आपद विपद दोसर प्रभु न जित स्व बिजाउँ सीता न रछया मासँग बिजाउँदा भगवान्ले म छिछे खलाए दुका आफ्सुना खनि मको जितकै खनेका ठे खलान चौँस मासुना पाँ खलान चौँदै तर जित भगवान् झने खन छुने अनि अब खलना चुनेले तर्पिन त एज ल्याओ उही ज्याउलो पागल नि राई ल एज जित अथे पिने गर्न न अथे भगवान् जीवो पुकार स्वीकारियन बिजाउँ द शान्ति नारु क्षमै नारु रेखा फना फुफ अथे पिन चाहिँ अथे ला परै आछु अथे मजु शान्त जो
3: การเป็นผู้สื่อสารระหว่างเทพและมนุษย์ทำให้ดิวมะต้องปฏิบัติตนอย่างเคร่งครัดในระหว่างการทำพิธีดิวมะจะไม่สามารถรับประทานอาหารดื่มน้ำหรือกระทั่งลุกออกจากที่นั่งเพื่อทำธุระส่วนตัวได้จึงไม่น่าแปลกใจที่มานีมายาจะชอบทำอาหารและงานเล็กๆน้อยๆในสวนเพื่อขยับแข้งขาหากเธอว่างเว้นจากการเป็นดิวมะ
4: After finishing olives and all, then only she cooks food and eat.
5: Did she cook by herself or you cook for her?
4: Yeah, we also cook for her, but most of the time she cook herself. Before preparing food, we have to clean everything, like all our cooking materials, all we have to clean it.
5: Why you have to clean everything?
4: Because she is goddess, so we have to after we eat, no, we have to clean all. Yeah, she is vegetarian, so we don't mix food and everything, like spoons, we keep it separately.
5: Do she live differently from another family member?
4: Actually not, because whatever we do, she also do same. She is vegetarian, and actually she don't eat meat and even don't touch it.
3: การได้ติดตามชีวิตของมานีมายาตลอดช่วงบ่ายทำให้เราพบว่าเธอนั้นไม่ได้แตกต่างจากสมาชิกคนอื่นๆในครอบครัวแม้แต่น้อยและถึงแม้การเป็นดิวมะจะทำให้เกิดความยุ่งยากในบางครั้งแต่ครอบครัวที่น่ารักของเธอก็พร้อมที่จะสนับสนุนและปรับตัวไปพร้อมๆกับความรู้สึกภูมิใจที่คนในครอบครัวของพวกเขาได้ทำหน้าที่เป็นตัวแทนของเทพเจ้าในการช่วยเหลือเพื่อนมนุษย์ในตอนหน้าเราจะพาคุณออกสำรวจการฟื้นฟูโบราณสถานในเนปาลหลังผ่านพ้นวิกฤตการณ์ทางธรรมชาติที่รุนแรงที่สุดในรอบ80ปี ความร่วมมือร่วมใจระหว่างชุมชนกับรัฐบาลจะสามารถฟื้นคืนเหล่ามรดกโลกให้กลับมางดงามพร้อมเปิดรับการท่องเที่ยวได้เหมือนเดิมหรือไม่ติดตามได้ในตอนหน้าครับ